0: ਤੇ ਨਿਗੁਣ ਜਲਾ
1: ਅੰਸਾਰ ਪੁਜਾਰ ਜਾ ਕਰੈਲਾ ਗੰਦਾ ਜਾ ਟਿੜਲਾ ਵਹਿਲਾ
0: ਆਹਨੇ ਪੁਜਾਰ ਜਾਤ ਪੁੰਨ ਉਦ ਨੇਲੇਲਾ ਸਮੁਰ ਪਾਂਡੁਰੰਗਾ ਜਾ ਠਿਵਾਇਲਾ
1: ਅਨਹਾ ਜੁੜ ਲਗਲਾ ਉਤਾ ਇਨ ਵਹਿਲਾ
0: ਪਾਂਡੁਰੰਗਾ ਮਾਤਾ ਪਿਤਾ ਜਾ ਸਮਕਸ਼ ਨਿਵਦ ਜੀਵਨ ਦਾਕੂਲ ਪਾਈਜੀ
1: ਨਾਈ ਤਰ ਮੀਆ ਗਰੜ ਖੰਬਾਲਾ ਧੜ ਕਿਉਨ ਮਰੀ ਹਿਨ ਵਰਿਕਾ
0: ਵਿਚਾਰ ਪੜਲਾ ਪਾਂਡੁਰੰਗਾਲਾ
1: ਆਨਗਰ ਵੜਿਨ ਉਟੋ ਬਾਲ ਹਟਾ ਜਾ ਧਰਲਾ ਹਟਦਰ ਮੋੜਨਾਰ ਨਾਏ
0: ਕਾਲ ਜੋਲੂ ਤੇਜਾ ਸਮੁਰ ਆਤਾ ਪਰਤ ਜੀਵਨ ਦਾਕੂਲ ਪਾਈਜੀ
1: ਮਨਨ ਕਾਇ ਕਰਾਇਲਾ ਭਗਵੰਤਾਨ ਵਰਿਕਾ
0: ਨਾਮਦੇਵਾ ਜਾ ਭਕਤੀ ਜਾ ਪਾਇਤ ਪਾਂਡੁ